0: ਆਪਣਾ ਪੰਜਾਬ ਵਿਦ ਵਿਸ਼ਾਲ ਐਂਡ ਸੋਨੀ।
1: ਸਤਿ ਸ਼੍ਰੀ ਅਕਾਲ ਜੀ, ਤੁਸੀਂ ਸੁਣ ਰਹੇ ਹੋ ਆਪਣਾ ਪੰਜਾਬ ਸੋਨੀ ਤੇ ਵਿਸ਼ਾਲ ਦੇ ਨਾਲ ਔਨ ਈਸਟ ਐਫ ਐਮ ਕੈਨੀਅਸ ਪ੍ਰੀਮੀਅਰ ਏਸ਼ੀਆ ਮਿਕਸ ਤੇ ਹੈਪੀ ਮਦਰਸ ਡੇ ਸਾਰੀਆਂ ਮੰਮੀਆਂ, ਬੀਜੀਆਂ, ਨਾਨੀਆਂ, ਦਾਦੀਆਂ ਤੇ ਹਰ ਉਹ ਔਰਤ ਨੂੰ ਜਿਨ੍ਹਾਂ ਨੇ ਮਾਂ ਵਾਂਗਰ ਪਿਆਰ ਦਿੱਤਾ।
2: ਬਿਲਕੁਲ, ਅੱਜ ਦਾ ਆਪਣਾ ਪੰਜਾਬ ਡੈਡੀਕੇਟ ਆ ਉਹਨਾਂ ਮਾਵਾਂ ਲਈ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆਪਣੇ ਬੱਚਿਆਂ ਲਈ ਸੈਕਰੀਫਾਈਸ ਕੀਤਾ ਤੇ ਅੱਜ ਵੀ ਪਹਿਲਾ ਸਵਾਲ ਇਹ ਹੀ ਹੁੰਦਾ, ਖਾਣਾ ਖਾਧਾ? ਤੁਸੀਂ ਸਾਡੇ ਨਾਲ ਜੁੜੇ ਰਹੋ, ਅਸੀਂ ਬਹੁਤ ਸਾਰੀਆਂ ਗੱਲਾਂ ਕਰਾਂਗੇ।
0: Favorite song for every moment because we love you like that. East FM, Kenya's premier Asian mix.

0: ਜਿਹਾ।
1: ਸਤਿ ਸ਼੍ਰੀ ਅਕਾਲ। ਅੱਜ ਮਦਰਸ ਡੇ ਦੇ ਅਵਸਰ ਤੇ ਮੈਂ ਸਾਰੇ ਈਸਟ ਐਫਐਮ ਦੇ ਲਿਸਨਰਸ ਨੂੰ ਮਦਰਸ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹੁੰਦੀ ਹਾਂ ਅਤੇ ਇੱਕ ਛੋਟਾ ਜਿਹਾ ਮੈਸੇਜ ਦੇਣਾ ਚਾਹੁੰਦੀ ਹਾਂ। ਮਾਂ ਰੱਬ ਦਾ ਉਹ ਰੂਪ ਹੈ ਜਿਸ ਨੂੰ ਅਸੀਂ ਆਪਣੀਆਂ ਅੱਖਾਂ ਨਾਲ ਵੇਖ ਸਕਦੇ ਹਾਂ। ਇੱਥੇ ਮਾਂ ਦੀ ਮਮਤਾ ਉੱਤੇ ਇਹੀ ਕਹਿਣਾ ਚਾਹਾਂਗੀ, ਮਾਂ ਜੰਨਤ ਦਾ ਪਰਛਾਵਾ ਹੈ, ਉਹ ਧੁੱਪ ਵਿੱਚ ਸੰਘਣੀ ਛਾਂ ਹੈ। ਦੁਨੀਆਂ ਦੇ ਸਾਰੇ ਰਿਸ਼ਤੇ ਫਿੱਕੇ ਪੈ ਜਾਂਦੇ ਹਨ ਪਰ ਸਭ ਤੋਂ ਉੱਚਾ ਦਰਜਾ ਮਾਂ ਦਾ ਨਾਂ ਹੈ। ਮਾਂ ਦੁਨੀਆਂ ਦਾ ਇਕਲੌਤਾ ਅਜਿਹਾ ਇਨਸਾਨ ਹੈ ਜੋ ਬਿਨਾਂ ਕਿਸੇ ਮਤਲਬ ਦੇ ਪਿਆਰ ਕਰਦੀ ਹੈ। ਥੈਂਕ ਯੂ ਵੈਰੀ ਮੱਚ।
0: ਜੀ ਹਾਂ, ਇਹ ਸੀਗਾ ਮੈਸੇਜ ਫਰੋਮ ਮਿਸਿਸ ਦਪਿੰਦਰ ਬੇਦੀ। ਥੈਂਕ ਯੂ ਸੋ ਮਚ, ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣਾ ਮੈਸੇਜ ਸਾਨੂੰ ਭੇਜਣ ਲਈ। ਨਾਲੇ ਜੇ ਤੁਸੀਂ ਆਪਣੇ ਮਦਰ ਵਾਸਤੇ, ਆਪਣੀ ਮਾਂ ਵਾਸਤੇ ਮੈਸੇਜ ਭੇਜਣਾ ਚਾਹੁੰਦੇ ਹੋ ਤਾਂ ਸਾਨੂੰ ਵੋਇਸ ਨੋਟ ਭੇਜ ਸਕਦੇ ਹੋ ਜਾਂ ਸਾਨੂੰ ਮੈਸੇਜ ਭੇਜ ਸਕਦੇ ਹੋ 07011106106। ਨਾਲੇ ਇੱਕ ਵਾਰੀ ਫਿਰ ਤੁਹਾਨੂੰ ਬੁਝਾਉਣ ਦਾ ਮੌਕਾ ਦੇ ਰਿਹਾ ਕਿ ਇਹ ਕਿਹੜੀ ਚੀਜ਼ ਆ। ਸੋ ਖੁਦ ਤਾਂ ਚੱਲਦੀ ਨਹੀਂ ਪਰ ਸਾਰੀ ਦੁਨੀਆਂ ਨੂੰ ਘੁਮਾਉਂਦੀ ਹੈ। ਖੁਦ ਤਾਂ ਚੱਲਦੀ ਨਹੀਂ ਪਰ ਸਾਰੀ ਦੁਨੀਆਂ ਨੂੰ ਘੁਮਾਉਂਦੀ ਆ। ਨਾਲੇ ਐਸੀ ਚੀਜ਼ ਹੈ ਜੇ ਖੜੀ ਹੋ ਜਾਵੇ ਤਾਂ ਕੁਛ ਲੋਕ ਇਹਨੂੰ ਅਪਸ਼ਕਨ ਵੀ ਮੰਨਦੇ ਨੇ। ਸਾਨੂੰ ਜਵਾਬ ਭੇਜੋ 07011106106।
2: East FM, Kenya's premier Asian mix. This is East FM, Kenya's premier Asian mix.

0: ਤੁਸੀਂ ਸੁਣਨੇ ਹੋ ਆਪਣਾ ਪੰਜਾਬ ਸੋਨੀ ਤੇ ਵਿਸ਼ਾਲ ਦੇ ਨਾਲ ਔਨ ਈਸਟ ਐਫ ਐਮ ਕੈਨੀਅਸ ਪ੍ਰੀਮੀਅਰ ਏਸ਼ੀਅਨ ਮਿਕਸ ਤੇ ਵਿਸ਼ਾਲ ਪੰਜਾਬੀ ਮੰਮੀਆਂ ਦੀ ਸੁਣਨ ਦੀ ਸ਼ਕਤੀ ਵੀ ਨੈਕਸਟ ਲੈਵਲ ਹੁੰਦੀ ਆ ਹਨਾ
1: ਬਿਲਕੁਲ ਤੁਸੀਂ ਰਾਤ ਦੇ 2 ਵਜੇ ਆਰਾਮ ਨਾਲ ਚੁੱਪ ਚਾਪ ਕਿਚਨ ਖੋਲੋ
0: ਤੇ ਦੂਰੋਂ ਆਵਾਜ਼ ਆਊਗੀ ਕੀ ਲੱਭ ਰਹੀ ਆ
1: ਤੇ ਮੰਮੀ ਦਾ ਸੋਲੂਸ਼ਨ ਹਰ ਪ੍ਰੋਬਲਮ ਲਈ ਸੇਮ ਹੁੰਦਾ ਆ
0: ਸਟ੍ਰੈਸ ਆ ਚਾਹ ਪੀ ਲਾ
1: ਠੰਡ ਲੱਗ ਰਹੀ ਆ ਹਲਦੀ ਵਾਲਾ ਦੁੱਧ ਪੀ ਲਾ
0: ਹਾਰਟ ਬ੍ਰੇਕ ਪਰੌਂਠੇ ਖਾ ਲਾ
1: ਓਨੈਸਟਲੀ somehow ਇਹ ਸਾਨੂੰ ਰੈਮਡੀਜ਼ ਕੰਮ ਆ ਜਾਂਦੀਆਂ ਨੇ
0: ਤੇ ਗੈਸਟਸ ਆਉਣ ਤੋਂ ਪਹਿਲਾਂ ਪੰਜਾਬੀ ਮੰਮੀ ਓਲੰਪਿਕ ਮੋਡ 'ਚ ਹੋ ਜਾਂਦੀ ਆ ਹੈ ਨਾ
1: 5 ਮਿੰਟ 'ਚ ਪੂਰਾ ਘਰ ਸਾਫ਼ ਨਾਲੇ ਸਭ ਤੋਂ ਜ਼ਿਆਦਾ ਤਾਂ ਉਹ ਕੀ ਕਹਿੰਦਾ ਨਵੇਂ ਨਵੇਂ ਕੱਪ ਕੁੱਪ ਸਾਰੇ ਉਹ ਬਾਹਰ ਆਉਂਦੇ ਨੇ ਪਲੇਟਾਂ ਵਗੈਰਾ ਆਹੋ
0: ਤੇ ਗੈਸਟ ਜਦੋਂ ਜਾਣ ਤੋਂ ਬਾਅਦ ਮੰਮੀਆਂ ਕਹਿੰਦੀਆਂ ਕਿਸੇ ਨੇ ਕੁਛ ਖਾਧਾ ਹੀ ਨਹੀਂ
1: ਨਾਲੇ ਫਿਰ ਸਾਨੂੰ ਖਾਣਾ
0: ਪੂਰਾ ਹਫ਼ਤਾ
1: ਬਿਲਕੁਲ ਨਾਲੇ ਇੱਕ ਵਾਰੀ ਫਿਰ ਤੁਹਾਨੂੰ ਯਾਦ ਦਿਲਾ ਦਿੰਦੇ ਬੁਜ਼ਾਰਾ ਬੁਝਾਉਣ ਦਾ ਮੌਕਾ ਦੇ ਰਿਹਾ ਹਲੇ ਤੱਕ ਸਾਨੂੰ ਇੱਕ ਵੀ ਸਹੀ ਜਵਾਬ ਨਹੀਂ ਆਇਆ ਸੋ ਜਵਾਬ ਤਾਂ ਕਾਫ਼ੀ ਆਏ ਨੇ ਲੇਕਿਨ ਸਹੀ ਜਵਾਬ ਨਹੀਂ ਆਇਆ ਤਾਂ ਅੱਜ ਦੀ ਬੁਜ਼ਾਰਾ ਤਾਂ ਖੁਦ ਤਾਂ ਚੱਲਦੀ ਨਹੀਂ ਪਰ ਸਾਰੀ ਦੁਨੀਆ ਨੂੰ ਕਮਾਉਂਦੀ ਆ ਖੁਦ ਤਾਂ ਚੱਲਦੀ ਨਹੀਂ ਪਰ ਸਾਰੀ ਦੁਨੀਆ ਨੂੰ ਕਮਾਉਂਦੀ ਆ ਇਹ ਕਿਹੜੀ ਚੀਜ਼ ਆ ਜਿਸ ਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਨਾਲ ਇਹ ਇਹਦੇ 3 ਹੱਥ ਹੁੰਦੇ ਨੇ ਹੁਣ ਮੈਂ ਤੁਹਾਨੂੰ ਕਹਿ ਦਿੰਦਾ 3 ਹੱਥ ਹੁੰਦੇ ਨੇ ਨਾਲ ਇਸ ਤੋਂ ਇਹਨੂੰ ਦੇਖੇ ਬਿਨਾਂ ਆਪਾਂ ਡਿਸਾਈਡ ਕਰਦੇ ਨੇ ਕਿ ਆਪਾਂ ਲੇਟ ਤਾਂ ਨਹੀਂ ਹੋਏ ਜਾਂ ਜਲਦੀ ਤਾਂ ਨਹੀਂ ਕਿਤੇ ਪਹੁੰਚ ਗਏ ਕਿਹੜੀ ਚੀਜ਼ ਆ ਇਹ ਤੁਸੀਂ ਸਾਨੂੰ ਜਵਾਬ ਭੇਜ ਸਕਦੇ ਹੋ ਔਨ 0701106106 ਨਾਲੇ ਇੱਕ ਹੋਰ ਬਹੁਤ ਹੀ ਵਧੀਆ ਮੈਸੇਜ ਆਇਆ ਸਾਨੂੰ ਇਸ ਟਾਈਮ ਸਟੂਡੀਓ ਲਾਈਨ 'ਤੇ ਨਾਲੇ ਥੈਂਕ ਯੂ ਸੋ ਮੱਚ ਫਰੋਮ ਦ ਚੇਅਰਪਰਸਨ ਆਫ ਸਿੱਖ ਵੂਮੈਨ ਸੋਸਾਇਟੀ ਬਹੁਤ ਬਹੁਤ ਧੰਨਵਾਦ ਤੁਹਾਡਾ ਮਿਸਿਸ ਸੁਰਿੰਦਰ ਕੌਰ ਥੈਂਕ ਯੂ ਸੋ ਮੱਚ ਫੋਰ ਸ਼ੇਅਰਿੰਗ ਯੋਰ ਮੈਸੇਜ ਵਿਦ ਅਸ ਨਾਲੇ ਇਹ ਮੈਸੇਜ ਹੁਣ ਅਸੀਂ ਪਲੇ ਕਰ ਰਹੇ
2: ਈਸਟ ਐਫ ਐਮ ਸੁਣਨ ਵਾਲੇ ਲਿਸਨਰ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਤੇ ਸਿੱਖ ਵੂਮੈਨ ਸੋਸਾਇਟੀ ਵੱਲੋਂ ਚੇਅਰਪਰਸਨ ਸੁਰਿੰਦਰ ਕੌਰ ਖਾਲਸਾ ਮਦਰਸ ਡੇ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੀ ਹੈ ਮੈਂ 100-100 ਰੁੱਖ ਪਈ ਲਾਵਾਂ ਰੁੱਖ ਹਰੇ ਭਰੇ ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ ਮਾਂ ਹੀ ਬੱਚੇ ਦੀ ਪਹਿਲੀ ਦੋਸਤ ਟੀਚਰ ਅਤੇ ਪਹਿਲਾ ਪਿਆਰ ਵੀ ਉਹੀ ਹੁੰਦੀ ਹੈ ਕਹਿੰਦੇ ਨੇ ਲਾਈਫ ਡਜ਼ਨਟ ਕਮ ਵਿਥ ਅ ਮੈਨੂਅਲ ਇਟ ਕਮਸ ਵਿਥ ਅ ਮਦਰ ਤੇ ਸਿਰਫ ਇੱਕ ਦਿਨ ਨਹੀਂ ਹਰ ਦਿਨ ਇਸ ਦੀ ਕਦਰ ਕਰਨੀ ਚਾਹੀਦੀ ਹੈ ਤੇ ਪਿਆਰ ਤੇ ਸਤਿਕਾਰ ਨਾਲ ਮਦਰ ਨੇਚਰ ਦੇ ਦਿੱਤੇ ਇਸ ਗਿਫਟ ਨੂੰ ਹਰ ਰੋਜ਼ ਸਿੰਚਣਾ ਚਾਹੀਦਾ ਹੈ ਸਿੱਖ ਵੂਮਨ ਸੋਸਾਇਟੀ ਵੀ ਕਈ ਸਾਲਾਂ ਤੋਂ ਸਾਡਾ ਪ੍ਰੋਗਰਾਮ ਮਾਵਾਂ ਠੰਡੀਆਂ ਛਾਵਾਂ ਮਾਵਾਂ ਨੂੰ ਸਮਰਪਿਤ ਕਰਦੀ ਹੈ ਇਸ ਸਾਲ ਵੀ ਇਸ ਐਕਟੀਵਿਟੀ ਨੂੰ ਅਸੀਂ ਲਾਈਨਡ ਅਪ ਕੀਤਾ ਹੈ ਤੇ ਸਾਰੇ ਹੀ ਲਿਸਨਰ ਨੂੰ ਮੈਂ ਹੋਰ ਤੋਂ ਇਨਵਾਈਟ ਕਰਦੀ ਹਾਂ ਮੇਰਾ ਮੈਸੇਜ ਯੰਗ ਮਦਰਸ ਨੂੰ ਦੇਣਾ ਹੈ ਕਿ ਆਪਣੇ ਸੁਪਨੇ ਕਰੀਅਰ ਤੇ ਬੱਚਿਆਂ ਨੂੰ ਅੱਜ ਦੇ ਚੈਲੇਂਜਿੰਗ ਇਨਵਾਇਰਮੈਂਟ ਵਿੱਚ ਤਾਲਮੇਲ ਬਿਠਾਉਣ ਦਾ ਕੰਮ ਤੁਸੀਂ ਬਹੁਤ ਹੀ ਸੋਹਣੇ ਢੰਗ ਨਾਲ ਕਰ ਰਹੇ ਹੋ ਐਂਡ ਸੋਨੀ ਯੂ ਆਰ ਵਨ ਆਫ ਐਨ ਐਗਜ਼ਾਮਪਲ ਟੂ ਆਲ ਆਫ ਅਸ ਵਿਸ਼ਾਲ ਦੇ ਨਾਲ ਤੁਸੀਂ ਬਹੁਤ ਹੀ ਸੋਹਣੇ ਤਾਲਮੇਲ ਨਾਲ ਪੂਰੇ ਸ਼ੋਅ ਨੂੰ ਕੰਡਕਟ ਕਰਦੇ ਹੋ ਆਪਣੀ ਮਾਂ ਬੋਲੀ ਪੰਜਾਬੀ ਨੂੰ ਵੀ ਅੱਗੇ ਲੈ ਕੇ ਜਾ ਰਹੇ ਹੋ ਤੇ ਯੰਗਸਟਰ ਨੂੰ ਵੀ ਐਨਕਰੇਜ ਕਰਦੇ ਹੋ ਇੱਕ ਵਾਰੀ ਫਿਰ ਹੈਪੀ ਮਦਰਸ ਡੇ ਟੂ ਆਲ ਦ ਇਨਕ੍ਰੈਡੀਬਲ ਮਦਰਸ
1: ਜੀ ਹਾਂ ਇਹ ਸੀਗਾ ਮੈਸੇਜ ਫਰੋਮ ਮਿਸਿਸ ਸੁਰਿੰਦਰ ਕੌਰ ਚੇਅਰਪਰਸਨ ਆਫ ਸਿੱਖ ਵੂਮੈਨ ਸੋਸਾਇਟੀ ਥੈਂਕ ਯੂ ਸੋ ਮੱਚ ਤੁਸੀਂ ਆਪਣਾ ਮੈਸੇਜ ਸਾਨੂੰ ਭੇਜਿਆ ਨਾਲੇ ਜੇ ਤੁਸੀਂ ਆਪਣੀ ਮਾਂ ਵਾਸਤੇ ਮੈਸੇਜ ਭੇਜਣਾ ਚਾਹੋ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ 0701106106 ਨਾਲੇ ਬਹੁਤ ਸਾਰੇ ਆਲਰੇਡੀ ਸਹੀ ਜਵਾਬ ਆ ਰਹੇ ਨੇ ਸਭ ਤੋਂ ਪਹਿਲਾਂ ਜਵਾਬ ਦਿੱਤਾ ਮਿਸਿਸ ਸੁਮਨ ਤੁਸੀਂ ਸਾਨੂੰ ਬਿਲਕੁਲ ਸਹੀ ਜਵਾਬ ਦਿੱਤਾ ਹੈ ਕਿ ਇਸ ਕਿਹੜੀ ਚੀਜ਼ ਆ ਜਿਹੜੀ ਅਸੀਂ ਜਿਹੜੀ ਬੁਜ਼ਾਰਤ ਪੁੱਛ ਰਹੇ ਹਾਂ ਅੱਜ ਖੁਦ ਤਾਂ ਚੱਲਦੀ ਨਹੀਂ ਪਰ ਸਾਰੀ ਦੁਨੀਆ ਨੂੰ ਕਮਾਉਂਦੀ ਹੈ
3: Spice with the perfect blend of your favorite music. East FM. East FM. Asian Mix.

0: ਤੁਸੀਂ ਸੁਣ ਰਹੇ ਹੋ ਆਪਣਾ ਪੰਜਾਬ ਸੋਨੀ ਦੇ ਵਿਸ਼ਾਲ ਦੇ ਨਾਲ ਔਨ ਈਸਟ ਐਫਐਮ ਕੈਨੀਅਸ ਪ੍ਰੀਮੀਅਰ ਏਸ਼ੀਆ ਮਿਕਸ ਦੇ ਜੋਕਸ ਅਸਾਈਡ ਪੰਜਾਬੀ ਮੰਮੀਆਂ ਹਰ ਘਰ ਦਾ ਅਸਲੀ ਦਿਲ ਹੁੰਦੀਆਂ ਨੇ
1: ਬਿਲਕੁਲ ਨਾਲੇ ਉਹਨਾਂ ਦੀ ਆਵਾਜ਼ ਉਹਨਾਂ ਦਾ ਖਾਣਾ ਉਹਨਾਂ ਦੀ ਟੈਨਸ਼ਨ ਇਹ ਸਭ ਹੀ ਘਰ ਨੂੰ ਘਰ ਬਣਾਉਂਦੀਆਂ ਨੇ
0: ਤੇ ਚਾਹੇ ਅਸੀਂ ਕਿੰਨੇ ਵੀ ਵੱਡੇ ਹੋ ਜਾਈਏ ਮੰਮੀ ਲਈ ਅਸੀਂ ਹਮੇਸ਼ਾ ਬੱਚੇ ਹੀ ਰਹਿੰਦੇ ਆ ਹਨਾ
1: ਬਿਲਕੁਲ ਸਾਰੀਆਂ ਮਾਵਾਂ ਨੂੰ ਆਪਣਾ ਪੰਜਾਬ ਵੱਲੋਂ ਹੈਪੀ ਮਦਰਸ ਡੇ ਮਾਵਾਂ ਠੰਡੀਆਂ ਛਾਵਾਂ
0: ਤੇ ਰੱਬ ਤੁਹਾਨੂੰ ਹਮੇਸ਼ਾ ਤੰਦਰੁਸਤ ਤੇ ਖੁਸ਼ ਰੱਖੇ
1: ਬਿਲਕੁਲ ਨਾਲੇ ਸਾਨੂੰ ਇਹ ਸ਼ਕਤੀ ਦੇਵੇ ਅਸੀਂ ਸਾਰਿਆਂ ਨੂੰ ਸਾਰੀ ਮਾਵਾਂ ਨੂੰ ਖੁਸ਼ ਰੱਖੀਏ ਨਾਲੇ ਇਸ ਇੱਦਾਂ ਹੀ ਆਪਣਾ ਪੰਜਾਬ ਤੇ ਸਾਰੀਆਂ ਮਾਵਾਂ ਨੂੰ ਪਿਆਰ ਵੰਡ ਸਕੀਏ
0: ਬਿਲਕੁਲ ਬਿਲਕੁਲ
1: ਹਾਂਜੀ ਨਾਲੇ ਬਹੁਤ ਸਾਰੇ ਵੋਇਸ ਨੋਟ ਸਾਨੂੰ ਆ ਰਹੇ ਨੇ ਨਾਲੇ ਇਸ ਟਾਈਮ ਸਾਨੂੰ ਮੈਸੇਜ ਆਇਆ ਫਰੋਮ ਮਿਸਿਸ ਤੰਜਲ ਮਿਸਿਸ ਤੰਜਲ ਥੈਂਕ ਯੂ ਸੋ ਮਚ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਮੈਸੇਜ ਭੇਜਣ ਵਾਸਤੇ ਐਂਡ ਮੈਸੇਜ ਆ
2: ਹੈਲੋ ਗੁੱਡ ਈਵਨਿੰਗ ਮਿਸਿਸ ਤੰਜਲ ਹੈ ਹੋ ਮਾਂ ਦੇ ਬਾਰੇ ਕੁਛ ਲਾਈਨਾਂ ਕਹਾਂਗੀ ਮਾਵਾਂ ਠੰਡੀਆਂ ਛਾਵਾਂ ਮਾਵਾਂ ਬਿਨ ਛਾਵਾਂ ਕੌਣ ਕਰੇ ਮਾਂ ਵਰਗਾ ਕੰਨ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਵੇ ਲੈ ਕੇ ਜਿਸ ਤੋਂ ਛਾਂ ਉਧਾਰੀ ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕੀਆਂ ਮੁਰਝਾ ਜਾਂਦੇ ਜੇਕਰ ਇੱਕ ਮਾਂ ਵਰਗਾ ਫੁੱਲ ਮੁਰਝਾ ਜਾਵੇ ਥੈਂਕ ਯੂ ਵੈਰੀ ਮੱਚ ਹੈਪੀ ਮਦਰ ਡੇ ਟੂ ਐਵਰੀਬਾਡੀ ਥੈਂਕ ਯੂ
1: ਜੀ ਹਾਂ ਇਹ ਮੈਸੇਜ ਸੀਗਾ ਫਰੋਮ ਮਿਸਿਸ ਤੰਜਲ ਥੈਂਕ ਯੂ ਸੋ ਮੱਚ ਠੀਕ ਆ ਤੋਂ ਤੁਸੀਂ ਸਾਨੂੰ ਮੈਸੇਜ ਭੇਜਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਨਾਲੇ ਅਗਲਾ ਮੈਸੇਜ ਵੀ ਬਹੁਤ ਹੀ ਖਾਸ ਮੈਸੇਜ ਆ ਐਂਡ ਇਹ ਮੈਸੇਜ ਅਸੀਂ ਹੁਣ ਪਲੇ ਕਰਨ ਜਾ ਰਹੇ ਹਾਂ
3: Sending our beautiful Matharu ladies a very, very happy and blessed Mother's Day. Mom, Ashwinder, and my puppies, Jaspreet, Aman, and Soni, may you have many, many more days to come. We don't need a milestone day to celebrate you. We celebrate you all every day. We are because of you, and we really appreciate all that you do for us and our family. Lots of love from the kids, myself, Balpreet, and the Matharu boys. We love you.
1: ਜੀ ਹਾਂ ਇਹ ਬਹੁਤ ਹੀ ਪਿਆਰਾ ਮੈਸੇਜ ਸਾਨੂੰ ਭੇਜਿਆ ਡਾਕਟਰ ਬਲਪ੍ਰੀਤ ਮਥਾਰੂ ਥੈਂਕ ਯੂ ਸੋ ਮੱਚ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਇਹ ਮੈਸੇਜ ਭੇਜਿਆ ਤੁਸੀਂ ਬਹੁਤ ਐਕਚੁਅਲੀ ਅੱਜ ਦਾ ਜਿਹੜਾ ਸ਼ੋਅ ਆ ਨਾ ਸੁਣੀ ਆਪਣਾ ਪੰਜਾਬ ਦਾ ਇਹ ਅਸੀਂ ਦੋਵੇਂ ਨਹੀਂ ਕਰ ਰਹੇ ਅੱਜ ਦਾ ਸ਼ੋਅ ਕਰ ਰਹੇ ਹੋ ਤੁਸੀਂ ਜਿਹੜੇ ਵੀ ਸਾਨੂੰ ਮੈਸੇਜ ਕਰ ਰਹੇ ਕਿ ਨਹੀਂ
0: ਸਾਰੇ ਯਾ ਐਂਡ ਵਨ ਥਿੰਗ ਮੈਂ ਬੋਲਣਾ ਭੁੱਲ ਗਈ ਸੀ ਤੇ ਮਾਵਾਂ ਦਾ ਰੂਪ ਭੈਣਾ ਵੀ ਲੈ ਸਕਦੀ ਆ ਸੋ ਆਈ ਵਾਂਟ ਟੂ ਐਟ ਦਿਸ ਮੋਮੈਂਟ ਵਿਸ਼ ਮਾਈ ਟੂ ਬਿਗ ਸਿਸਟਰਸ a very happy mother's day
1: bilkul mere vallo vi sare mother's day bark emotional logi sunni main tissue leke aana to tab tak tusi eh gaana suno east fm

0: ਹਾਂ, ਇਹ ਸੀਗਾ ਗਾਣਾ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ, ਜੋ ਕਿ ਤੁਸੀਂ ਸੁਣ ਰਹੇ ਹੋ ਆਪਣਾ ਪੰਜਾਬ ਓਨਲੀ ਔਨ ਈਸਟ ਐਫ ਐਮ ਕੇਨੀਆਜ਼ ਪ੍ਰੀਮੀਅਰ ਏਸ਼ੀਅਨ ਮਿਕਸ। ਨਾਲੇ ਇਸ ਟਾਈਮ ਸਾਨੂੰ ਬੁਜਾਰਤ ਦੇ ਬਹੁਤ ਸਾਰੇ ਸਹੀ ਜਵਾਬ ਆਏ ਨੇ, ਥੈਂਕ ਯੂ ਸੋ ਮਚ ਫੋਰ ਦੈਟ। ਐਂਡ ਅੱਜ ਦੀ ਬੁਜਾਰਤ ਸੀਗੀ ਕਿ ਖੁਦ ਤਾਂ ਚੱਲਦੀ ਨਹੀਂ ਪਰ ਸਾਰੀ ਦੁਨੀਆਂ ਨੂੰ ਘੁਮਾਉਂਦੀ ਆ, ਖੁਦ ਤਾਂ ਚੱਲਦੀ ਨਹੀਂ ਪਰ ਸਾਰੀ ਦੁਨੀਆਂ ਨੂੰ ਘੁਮਾਉਂਦੀ ਆ। ਨਾਲੇ ਇਹ ਤੁਹਾਨੂੰ ਸੁਰਾਗ ਦਿੱਤਾ ਸੀਗਾ, ਐਸੀ ਚੀਜ਼ ਆ ਜਿਹਨੂੰ ਆਪਾਂ ਦੇਖੇ ਬਿਨਾਂ ਜੇ ਕਿਤੇ ਪਹਿਲਾਂ ਪਹੁੰਚ ਕੇ ਜਾਂ ਕਿਤੇ ਲੇਟ ਹੋ ਗਏ ਇਹ ਹੀ ਚੀਜ਼ ਸਾਨੂੰ ਦੱਸਦੀ ਆ। ਨਾਲੇ ਅੱਜ ਦਾ ਜਵਾਬ ਸੀਗਾ ਘੜੀ, ਕਲੋਕ। ਐਂਡ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਸੇਜ ਸਾਨੂੰ ਕੀਤਾ, ਨਾਲੇ ਸਹੀ ਜਵਾਬ ਦਿੱਤਾ। ਸਭ ਤੋਂ ਪਹਿਲੇ ਸਾਨੂੰ ਸਹੀ ਜਵਾਬ ਦਿੱਤਾ ਹੈ ਮਿਸਿਸ ਸੁਮਨ ਨੇ, ਥੈਂਕ ਯੂ ਸੋ ਮਚ ਫੋਰ ਦੈਟ। ਐਂਡ ਹੋਰ ਵੀ ਜਵਾਬ ਆਇਆ, ਮਿਸਿਸ ਤੰਜਲ ਫਰੋਮ ਥੀਕਾ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਹੋਰ ਵੀ ਬਹੁਤ ਸਾਰੇ ਜਵਾਬ ਆਏ ਨੇ, ਥੈਂਕ ਯੂ ਸੋ ਮਚ। ਮੈਂ ਹਮੇਸ਼ਾ ਜਿੱਦਾਂ ਕਹਿੰਦਾ ਹੁੰਦਾ, ਪਲੀਜ਼ ਆਪਣਾ ਨਾਮ ਜ਼ਰੂਰ ਭੇਜਿਆ ਕਰੋ ਜੋ ਤੁਸੀਂ ਜਵਾਬ ਦੇ ਰਹੇ ਹੋ। ਨਾਲੇ ਇੱਕ ਹੋਰ ਮੈਸੇਜ ਆਇਆ ਜਿਹੜਾ ਅਸੀਂ ਪਲੇ ਕਰਨਾ ਚਾਹਾਂਗੇ, ਨਾਲੇ ਇਹ ਮੈਸੇਜ ਆ ਫਰੋਮ ਨਨ ਅਦਰ ਦੈਨ ਮਿਸਿਸ ਸੁਮਨ ਸ਼ਰਮਾ, ਥੈਂਕ ਯੂ ਸੋ ਮਚ ਤੁਹਾਡਾ ਤੁਹਾਡੇ ਮੈਸੇਜ ਵਾਸਤੇ।
1: ਮੈਂ ਸੁਮਨ ਸ਼ਰਮਾ ਮਦਰਸ ਡੇ ਤੇ ਸਾਰੀਆਂ ਮਦਰਸ ਤੇ ਗ੍ਰੈਂਡ ਮਦਰਸ ਨੂੰ ਲੱਖ ਲੱਖ ਵਧਾਈਆਂ ਦਿੰਦੀ ਹਾਂ ਤੇ ਸਾਰੇ ਬੱਚਿਆਂ ਤੇ ਵੱਡਿਆਂ ਨੂੰ ਮੈਸੇਜ ਦੇਣਾ ਚਾਹੁੰਦੀ ਹਾਂ, ਆਪਣੇ ਮਾਂ ਬਾਪ ਦੀ ਰਿਸਪੈਕਟ ਕਰੋ ਤੇ ਉਹਨਾਂ ਦੇ ਨਾਲ ਵੱਧ ਤੋਂ ਵੱਧ ਟਾਈਮ ਸਪੈਂਡ ਕਰੋ। ਮਾਪੇ ਜਾਣ ਤੋਂ ਬਾਅਦ ਪਛਤਾਵਾ ਹੀ ਰਹਿ ਜਾਂਦਾ ਹੈ, ਅੱਜ ਸਾਡੇ ਮਾਪੇ ਨਹੀਂ ਹਨ, ਉਹਨਾਂ ਦੀ ਬਹੁਤ ਯਾਦ ਆਉਂਦੀ ਹੈ। ਦੋ ਲਾਈਨਾਂ ਮਾਵਾਂ ਲਈ ਹਾਜ਼ਰ ਹੈ। ਮਾਵਾਂ ਦੀ ਤੇ ਲੋੜ ਹੁੰਦੀ ਬੰਦੇ ਨੂੰ, ਉਮਰ ਸਾਰੀ ਸੁੱਖ ਹੁੰਦੇ ਮਾਵਾਂ ਦੇ ਬੜੇ, ਕਿਸੇ ਦੀ ਰੱਬਾ ਮਾਂ ਨਾ ਮਰੇ, ਕਿਸੇ ਦੀ ਰੱਬਾ ਮਾਂ ਨਾ ਮਰੇ। ਮਾਵਾਂ ਦੀਆਂ ਅੰਦਰਾਂ ਨੂੰ ਦੇਖੇ ਕੋਈ ਖੋਲ ਕੇ, ਮਾਵਾਂ ਦੇ ਕਲੇਜਿਆਂ ਨੂੰ ਦੇਖੇ ਕੋਈ ਫੋਲ ਕੇ, ਮਾਵਾਂ ਦੀਆਂ ਅੰਦਰਾਂ ਨੂੰ ਦੇਖੇ ਕੋਈ ਖੋਲ ਕੇ, ਮਾਵਾਂ ਦੇ ਕਲੇਜਿਆਂ ਨੂੰ ਦੇਖੇ ਕੋਈ ਫੋਲ ਕੇ। ਔਖੇ ਵੇਲੇ ਨੈਣ ਪਰੇ, ਕਿਸੇ ਦੀ ਰੱਬਾ ਮਾਂ ਨਾ ਮਰੇ, ਕਿਸੇ ਦੀ ਰੱਬਾ ਮਾਂ ਨਾ ਮਰੇ। ਥੈਂਕ ਯੂ ਸੋਨੀ ਤੇ ਵਿਸ਼ਾਲ ਦਾ ਵੀ ਬਹੁਤ ਬਹੁਤ ਧੰਨਵਾਦ, ਜਿਹੜੇ ਸਾਨੂੰ ਆਪਣੀ ਮਾਂ ਬੋਲੀ ਨਾਲ ਜੋੜ ਰਹੇ ਹਨ ਤੇ ਦੀਨ ਦੁਨੀਆਂ ਦੀ ਅਪਡੇਟ ਦੇ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: Thank you so much for that message, Mrs. Suman Sharma. What a beautiful message. Yeah, gaana bhi sun liya si, hai na Vishal?
0: Bilkul.
2: Bilkul. Thank you so much for that. And once again, for the last time, happy Mother's Day to everyone from Vishal and I and Apna Punjab and East FM. So, ese vele aaj da show khatam ho raha hai, par tusi zarur sade naal Apna Punjab show sponsored by the East African Ramgadiya Board le juro har aatvar 6 to 8 baje tak only on East FM Kenya's Premier Asia Mix.
3: This is East FM, Kenya's premier Asian mix.